0: Coast FM, Kenya's premier Asian mix.
1: ਜੀ ਹਾਂ, ਤੁਸੀਂ ਸੁਣ ਰਹੇ ਹੋ ਆਪਣਾ ਪੰਜਾਬ ਸੋਨੀ ਦੇ ਨਾਲ ਔਨ ਈਸਟ ਐਫ ਐਮ ਕੈਨੀਅਸ ਪ੍ਰੀਮੀਅਰ ਏਸ਼ੀਅਨ ਮਿਕਸ ਤੇ ਅਸੀਂ ਗੱਲ ਕਰ ਰਹੇ ਸੀ ਥਕਾਵਟ ਦੀ ਕਿ ਅਸੀਂ ਕਿਉਂ ਹਮੇਸ਼ਾ ਥੱਕੇ ਰਹਿੰਦੇ ਹਾਂ ਸੋ ਹੁਣ ਮੈਂ ਤੁਹਾਨੂੰ ਇੱਕ ਚੈਲੰਜ ਦੇਣਾ ਚਾਹੁੰਦੀ ਹਾਂ ਅੱਜ ਰਾਤ ਨੂੰ ਜਦੋਂ ਤੁਸੀਂ ਸੌਣ ਜਾਓਗੇ ਤੁਸੀਂ ਆਪਣੇ ਆਪ ਨੂੰ ਇੱਕ ਸਵਾਲ ਪੁੱਛੋ ਕਿ ਮੈਂ ਅੱਜ ਐਕਚੁਲੀ ਕਿੰਨੇ ਘੰਟੇ ਸੌਣਾ ਕਿਉਂਕਿ ਐਡਲਟਸ ਲਈ AAM ਆਮ ਰੈਕਮੈਂਡੇਸ਼ਨ ਐਟਲੀਸਟ 7 ਘੰਟੇ ਦੀ ਨੀਂਦ ਦੀ ਆ ਤੇ ਇੱਕ ਰੀਸੈਂਟ US CDC ਰਿਪੋਰਟ ਦੇ ਮੁਤਾਬਿਕ 2024 ਦੇ ਵਿੱਚ 30% ਅਡਲਟਸ ਨੇ ਐਵਰੇਜ 7 ਘੰਟੇ ਤੋਂ ਘੱਟ ਨੀਂਦ ਰਿਪੋਰਟ ਕੀਤੀ ਸੀ ਸੋ ਅਸੀਂ ਸਿਰਫ ਕਹਿ ਨਹੀਂ ਰਹੇ ਕਿ ਸਾਨੂੰ ਨੀਂਦ ਨਹੀਂ ਆ ਰਹੀ ਨੰਬਰਸ ਵੀ ਦਿਖਾਉਂਦੇ ਨੇ ਕਿ ਇਨਸਫਿਸ਼ੀਐਂਟ ਸਲੀਪ ਬਹੁਤ ਹੀ ਕਾਮਨ ਆ
2: It's not right, but it's okay.

ਤੇ ਅਫਰੀਕਨ ਵਿੱਚ ਤੇ ਸਫਰਕ ਨਾ ਕਾਈ ਸੋਨਾ ਨੈਰੂਬੀ ਸ਼ਹਿਰ ਕੀਨੀਆਂ ਦਾ ਸੀ ਭਾਰੀ ਬਈ ਜਿੱਥੇ ਜਾ ਕੇ ਉਤਰੀ ਯਾਰਾਂ ਦੀ ਸਵਾਰੀ ਹਬਸ਼ੀ ਇੱਕ ਉਸੇ ਜਹਾਜ ਵਿੱਚ ਮੇਰੇ ਨਾਲ ਸੀ ਆਇਆ ਉਹਦੀ ਤੇ ਮੇਰੀ ਸ਼ਕਲ ਮਿਲੇ ਜਿਉਂ ਮਾਂ ਪਿਓ ਜਾਇਆ ਰੰਗ ਇੱਕੋ ਜਿਹਾ ਕੱਦ ਕਾਠ ਜਿਉਂ ਜੁੜ

ਚਾਰ ਪੰਜਾਬੀਆਂ ਦਾ ਮੈਂ ਸਦਕੇ ਹਜਾਵਾਂ। ਕੋਈ ਲੈ ਗਿਆ ਟਾਈ ਖਿੱਚ ਕੇ, ਕੋਈ ਘੜੀ ਨੂੰ ਪੈ ਗਿਆ, ਮੇਰੀ ਤੱਕੇ ਵਿੱਚ ਪਤਲੂਨ ਵੀ ਕੋਈ ਲਾ ਕੇ ਲੈ ਗਿਆ। ਪੁਰਜੋਸ਼ ਸਵਾਗਤ

0: ना मार मार करता अदम होया सब आखन इयो चोर है मच गई दुहाई बई किसे ने करता फोन चटपट पुलिस भी आई ते दसिया जद मैं पुलिस नू नरदोषा फसिया सुन कहानी मेरी जग सारा खिड़ खिड़के हसिया तेरम तेरा अफरीकना जो नमदा कसिया लुधियाने पहुंच मैं अजे तक नहीं किसे नू दसिया लुधियाने पहुंच मैं अजे तक नहीं किसे नू दसिया।
1: ਤੁਸੀਂ ਸੁਣਿਓ ਆਪਣਾ ਪੰਜਾਬ ਸੋਨੀ ਦੇ ਨਾਲ ਔਨ ਈਸਟ ਐਫਐਮ ਕੈਨੀਅਸ ਪ੍ਰੀਮੀਅਰ ਏਸ਼ੀਆ ਮਿਕਸ ਤੇ ਇਹ ਸੀਗਾ ਗਾਣਾ ਅਫਰੀਕਾ ਵਿੱਚ ਬਾਈ ਹਜ਼ਾਰਾ ਸਿੰਘ ਰਮਤਾ। ਸੋ ਚਲੋ ਹੁਣ ਅਸੀਂ ਗੱਲ ਕਰ ਰਹੇ ਸੀ ਨੀਂਦ ਬਾਰੇ। ਸੋ ਇੱਕ ਲਿਟਲ ਐਨਰਜੀ ਟੈਸਟ ਕਰਦੇ ਆ। ਸੋ ਐਨਰਜੀ ਟ੍ਰੇਨਰ ਨੰਬਰ 1 ਫੋਨ ਇਨ ਬੈਡ। ਤੁਸੀਂ ਕਹਿੰਦੇ ਹੋ ਕਿ ਮੈਂ ਸਿਰਫ ਟਾਈਮ ਚੈੱਕ ਕਰਨਾ, ਫਿਰ ਮੈਸੇਜ ਆ ਜਾਂਦਾ, ਫਿਰ ਸੋਸ਼ਲ ਮੀਡੀਆ, ਫਿਰ ਇੱਕ ਵੀਡੀਓ, ਫਿਰ ਦੂਸਰੀ, ਅਤੇ ਹੁਣ ਟਾਈਮ ਚੈੱਕ ਕਰਦੇ ਹੋ ਅਤੇ ਹੋ ਹੋ 12 ਹੀ ਵੱਜ ਗਏ। So energy drainer number 2, irregular sleep. Somvar nu 10:30 vaje sonde ho, Friday nu 1 vaje, Saturday nu 2 vaje, Aatvar nu hai kal nu school ya sheti sheti so jao, body confused ke schedule ki hega. Energy drainer number 3, sara din baina. Asi kende ya aaj main ta kuch kita hi nahi, fir bhi main thakki hua, par physical movement vi daily health ta bahut hi important part ya. The energy drainer number 4, never switching off. Tusi kam khatam kar liya, par thoda dimag aj hun vi kam kar reha. Kitchen saaf, messages check, family group, kal da plan, bacche, bills, shopping, radio show sunna. Body bed te aa, par brain haje thodi meeting ch fasi ho.
2: No one plays more of the beats you dance to but East FM.
3: East FM,
2: Kenya's premier
3: Asian mix.
2: Asian mix. East FM.